0: ਕਹੋਗੀ ਤਾਬੀਰੇ
1: ਹਮਾਰਾ ਡੈਜ਼ਰਟ ਆ ਗਿਆ ਪਰ ਹਮਾਰੀ ਚੈਂਪੀਅਨ ਨਹੀਂ ਆਈ ਅਬ ਤੱਕ
2: ਬਿੱਲ ਭਰਨੇ ਕੇ ਪਹਿਲੇ ਤੋ ਆਏਗੀ ਨਾ
1: ਸੁਗੰਧ ਕਿਆ